0: ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਮੁੜ ਵਰਤੋਂ, ਮੁਰੰਮਤ ਅਤੇ ਸੰਭਾਲ ਵਰਗੇ ਆਪਣੇ ਪ੍ਰਾਚੀਨ ਤਰੀਕਿਆਂ ਨੂੰ ਸਮਕਾਲੀ ਨੀਤੀਆਂ ਚ ਸ਼ਾਮਲ ਕਰਕੇ ਉਨ੍ਹਾਂ ਦਾ ਆਧੁਨਿਕੀਕਰਨ ਕੀਤਾ ਏ। ਉਨ੍ਹਾਂ ਕਿਹਾ,
1: रिपेयर बिफोर रिप्लेस,
2: बदलने से पहले मरम्मत करें, फेंकने से पहले पुनः उपयोग करें और कचरे में डालने से पहले संसाधन का पुनर्चक्रण करें। प्रधानमंत्री नरेंद्र मोदी के नेतृत्व में भारत ने पर्यावरण संरक्षण अधिनियम 1986 के अंतर्गत विभिन्न प्रकार के कचरे के लिए क्षेत्र विशिष्ट नियमों की समीक्षा करके कचरा प्रबंधन को नियंत्रित करने वाले कानूनी ढांचे को लगातार मजबूत किया है। हमारा उद्देश्य स्पष्ट है, कचरे को अब किसी उत्पाद की यात्रा का अंत नहीं बल्कि एक नए संसाधन चक्र की शुरुआत के रूप में देखा जाना चाहिए।
1: बट एज द बिगिनिंग ऑफ अनदर रिसोर्स साइकिल।
0: ब्रिक्स नवी दिल्ली ऐलाननामा, भारत यूरोपी संघ ईयू सांझा ढांचा ते मिशन लाइफ वर्गियां विश्वव्यापी पहलकदमियां दा जिक्र करदिआं उन्हां कहा कि सर्कुलर इकानमी दी शुरुआत भारत तों होनी चाहीदी ए। इस मौके उते गुजरात दे मुख्यमंत्री भूपेंद्र पटेल ने कहा कि विकास, चौगिरदा, खुशहाली अते स्थिरता दा आपस च तालमेल होना चाहीदा ए। उन्हां ने सर्कुलर इकानमी दे सिधांतां नूं भारत दे निरंतर विकास दी बुनियाद दस्सिआ। दो दिना समारोह दौरान चार मुख सैशन अते 16 विशा आधारित सैशन होणगे, जिन्हां च आर्टिफिशियल इंटैलीजेंस, ईआई की वरतों, साफ सुथरी ऊर्जा, शासन और स्टार्टअप इकोसिस्टम वर्गे अहम खेत्र शामिल होंगे। रक्षा मंत्री राजनाथ सिंह ने कहा है कि रक्षा खोज अते विकास संगठन डीआरडीओ अते उद्योगों विचकार सांझदारी भारत को रक्षा उत्पादन का संसार पदरी केंद्र बनाने च अहम भूमिका निभा सकती है। श्री सिंह ने नवी दिल्ली च डीआरडीओ इंडस्ट्री सिनर्जी मीट विमर्श 2026 नूं संबोधन किया। रक्षा मंत्री ने कहा कि डीआरडीओ ने मिजाइलों तो लैके रडार, लड़ाकू जहाजों तो लैके पनडुब्बियां अते इलैक्ट्रॉनिक जंगी प्रणालियों तो लैके ईआई तक हर खेत्र च अपनी समर्था साबित की। श्री सिंह ने कहा कि पिछले कुछ सालों दौरान रक्षा खेत्र च कीते गए सुधार बेमिसाल ने अते कई अहम फैसले लिए गए ने।
3: अभी पिछले कुछ वर्षों में हमने डिफेंस सेक्टर में जो रिफॉर्म्स देखे हैं, मैं कह सकता हूं कि वह अनप्रेसिडेंटेड है। हमारे प्रधानमंत्री के विजन और लीडरशिप में हमने कई गेम चेंजिंग फैसले लिए हैं, चाहे वह पॉजिटिव इंडिजाइजेशन लिस्ट हो, मेक इन इंडिया इनिशिएटिव हो, आईडेक्स हो, अदिति हो, या फिर डिफेंस रिसर्च एंड डेवलपमेंट बजट का 25% प्राइवेट सेक्टर के लिए एलोकेशन का फैसला हो।
0: ਉਨ੍ਹਾਂ ਕਿਹਾ ਕਿ ਸਵੈ ਨਿਰਭਰਤਾ ਦਾ ਮਤਲਬ ਸਿਰਫ ਦੇਸ਼ ਵਿਚ ਕਲਪੁਰਜ਼ੇ ਮਿਜ਼ਾਈਲਾਂ ਹਥਿਆਰ ਅਤੇ ਫੌਜੀ ਪਲੇਟਫਾਰਮ ਤਿਆਰ ਕਰਨਾ ਨਹੀਂ, ਸਗੋਂ ਸਵੈ ਨਿਰਭਰਤਾ ਦੇਸ਼ ਦੇ ਸੁਭਾਅ ਅਤੇ ਸੋਚ ਦਾ ਹਿੱਸਾ ਬਣਨੀ ਚਾਹੀਦੀ ਏ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਰਹੀ ਦਿਸ਼ਾ ਸਾਲੀਅਮ ਦੀ ਮੌਤ ਦੇ ਮਾਮਲੇ ਚ FIR ਦਰਜ ਕੀਤੀ ਏ। ਦਿਸ਼ਾ ਦੀ ਮੌਤ 8 ਜੂਨ 2020 ਨੂੰ ਇਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਬਾਂਬੇ ਹਾਈਕੋਰਟ ਦੇ ਹੁਕਮ ਤੋਂ ਬਾਅਦ ਇਹ FIR ਦਰਜ ਕੀਤੀ ਗਈ ਏ। ਇਸ ਵਿਚ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਡੀਨੋ ਮੋਰੀਆ, ਰੋਹਨ ਰਾਏ, ਸੂਰਜ ਪੰਚੋਲੀ, ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜੇ ਤੇ ਪਰਮਵੀਰ ਸਿੰਘ ਦੇ ਨਾਂ ਸ਼ਾਮਲ ਹਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 60ਵਾਂ ਸਥਾਪਨਾ ਦਿਵਸ ਮਨਾ ਰਿਹਾ ਏ। ਇਸ ਲੋਕ ਸੇਵਾ ਪ੍ਰਸਾਰਕ ਦੀ ਸ਼ੁਰੂਆਤ 1959 ਵਿਚ ਆਲ ਇੰਡੀਆ ਰੇਡੀਓ ਦੇ ਅਧੀਨ ਟੈਲੀਵਿਜ਼ਨ ਸੇਵਾ ਦੀ ਅਜ਼ਮਾਇਸ਼ ਕਰਨ ਦੇ ਤੌਰ ਤੇ ਹੋਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਅਹਿਮ ਮੰਚ ਬਣ ਗਿਆ ਏ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਦੇ ਜ਼ਰੀਏ 100% ਆਬਾਦੀ ਤੱਕ ਪਹੁੰਚਣ ਵਾਲਾ ਜ਼ਰੀਆ ਏ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ਵਰਈਆ ਦੀ ਜਨਮ ਵਰੇਗੰਢ ਦੇ ਮੌਕੇ ਤੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਏ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿਚੋਂ ਇਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਏ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਐਮ ਵਿਸ਼ਵੇਸ਼ਵਰਈਆ ਇੰਜੀਨੀਅਰਿੰਗ ਦੇ ਮਹਾਨ ਪ੍ਰਤਿਭਾਸ਼ਾਲੀ ਵਿਅਕਤੀ ਸਨ।
4: महान इंजीनियर्स की हमारी विरासत में एक ऐसा रत्न भी हमें मिला जिसके कार्य आज भी लोगों को अचंभित कर रहे हैं, और वे थे भारत रत्न डॉक्टर एम विश्वेश्वरैया। उन्हीं की याद में 15 सितंबर को इंजीनियर्स डे के रूप में मनाया जाता है। उनके पद चिन्हों पर चलते हुए हमारे देश के इंजीनियर पूरे विश्व में अपनी अलग पहचान बना चुके हैं।